0: 92.7 FM, Radio Mitri, New Jersey. Also available on 103.3 FM, HD2. It's hot.
1: ਖਾਲਿਆ ਗੁੜ ਵਾਲੀ ਚਾਹ ਕਿੰਨੇ ਪੀਤੀ, ਭੂਆ ਜੀ ਦਾ ਨਾੜਾ ਕਿੰਨੇ ਖਿੱਚਿਆ।